ਗੱਲ ਮਾਮੂਲੀ ਜਿਹੀ ਹੀ ਤਾਂ ਸੀ। ਮੁੰਡਾ ਬਾਰ੍ਹਵੀਂ 'ਚ ਅੱਵਲ ਆਇਆ ਤਾਂ ਉਸ ਨੂੰ ਗੁੱਟ ਘੜੀ ਲੈ ਕੇ ਦੇਣ ਦੇ ਕੀਤੇ ਕਰਾਰ ਵਿੱਚ ਕੁੜੀਆਂ ਦੇ ਤੀਜ ਤਿਉਹਾਰ ਆਣ ਫਸੇ। ਉਸ ਨੂੰ ਘੜੀ ਲੈ ਕੇ ਦੇਣ ਦੀ ਗੱਲ ਮੇਰੀ ਪੈਂਦੀ ਗਈ ਅਤੇ ਅੱਜ ਭਰੇ ਪੀਤੇ ਮੁੱਛ ਫੁੱਟ ਮੁੰਡੇ ਨੇ ਜਿਵੇਂ ਆਪਣੇ ਅੰਦਰ ਦੇ ਸਾਰੇ ਗੁਬਾਰ ਕੱਢ ਦਿੱਤੇ। ਕੋਈ ਜੁਆਲਾਮੁਖੀ ਜਿਉਂ ਉਹ ਆਪਣੇ ਲੰਮੇ ਸਮੇਂ ਤੋਂ ਆਪਣੇ ਅੰਦਰ ਦੱਬੀ ਬੈਠਾ ਹੋਵੇ। ਬਾਪ ਨੂੰ ਅਸਲੋਂ ਨਕਾਰਾਂ ਥਾਪਦਿਆਂ ਉਸ ਆਪਣੀਆਂ ਸਭ ਤਰਸਯੋਗ ਸਥਿਤੀਆਂ ਲਈ ਉਸ ਨੂੰ ਸਿੱਧੇ ਜਾਂ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਅਤੇ ਗੁੱਸੇ ਵਿੱਚ ਘਰ ਛੱਡ ਕੇ ਨਿਕਲ ਗਿਆ। ਤੁਸੀਂ ਆਪ ਤਾਂ ਖੂਹ 'ਚ ਡਿੱਗੇ ਸੀ, ਸਾਨੂੰ ਵੀ ਨਾਲ ਘੜੀ ਸਲਿਆ। ਤੁਹਾਡੀ ਸਿਖਾਈ ਪੜ੍ਹਾਈ ਸੰਸਕਾਰਾਂ 'ਤੇ ਚੱਲਦਿਆਂ ਅਸੀਂ ਜ਼ਿੰਦਗੀ ਦੀ ਸ਼ਾਹਰਾਹ 'ਤੇ ਮੁੱਧੇ ਮੂੰਹ ਜਾ ਡਿੱਗੇ ਹਾਂ ਅਤੇ ਮਣਾ ਮੂਹੀ ਭੀੜ ਸਾਨੂੰ ਚੁੱਕਣ ਦੀ ਥਾਂ ਮਿੱਧ ਦੀ ਮਧੋਲ ਦੀ ਅੱਗੇ ਵੱਧਦੀ ਤੁਰੀ ਜਾ ਰਹੀ ਹੈ। ਇਸ ਸਥਿਤੀ ਲਈ ਕੇਵਲ ਅਤੇ ਕੇਵਲ ਤੁਸੀਂ ਜ਼ਿੰਮੇਵਾਰ ਹੋ ਜਿਨ੍ਹਾਂ ਨੇ ਇਮਾਨਦਾਰੀ ਅਤੇ ਸੱਚਾਈ ਦੀ ਸ਼ਰਦਾਈ ਸਾਨੂੰ ਬਚਪਨ ਤੋਂ ਘੋਟ ਘੋਟ ਕੇ ਪਿਆਈ ਅਤੇ ਸਾਨੂੰ ਦੁਨਿਆਵੀ ਸਫਲਤਾ ਲਈ ਅਪਾਹਿਜ ਕਰ ਸੁੱਟਿਆ। ਮੁੰਡੇ ਦੇ ਰੋਹ ਭਰੇ ਬੋਲ ਪਿਘਲਦੇ ਸ਼ੀਸ਼ੇ ਵਾਂਗ ਦਫ਼ਤਰ 'ਚ ਬੈਠੇ ਭੋਲਾਨਾਥ ਦੇ ਕੰਨਾਂ 'ਚ ਘੁਲ ਰਹੇ ਨੇ। ਉਹ ਅੰਨੇਵਾਹ ਟਾਈਪ ਮਸ਼ੀਨ ਕੁੱਟਦਾ ਜਾ ਰਿਹਾ। ਭੋਲਾਨਾਥ ਮਹਾਂਨਗਰ 'ਚ ਕੀੜੇ ਮਕੌੜੇ ਦੀ ਜ਼ਿੰਦਗੀ ਜਿਉਂਦੇ ਲੱਖਾਂ ਕਰੋੜਾਂ ਵਿਅਕਤੀਆਂ ਵਿੱਚੋਂ ਇੱਕ ਅਦਨਾ ਸ਼ਖਸ। ਕਹਿਣ ਨੂੰ ਭਾਵੇਂ ਉਹ ਦਿੱਲੀ ਵਿੱਚ ਜੀਵਨ ਪਾਰਕ ਨਾਂ ਦੀ ਕਲੋਨੀ 'ਚ ਰਹਿੰਦਾ ਸੀ, ਪਰ ਜੀਵਨ ਕੀ ਹੁੰਦਾ ਹੈ ਉਹਦੇ ਚੇਤਿਆਂ 'ਚੋਂ ਕਦਾ ਵਿਸਰ ਚੁੱਕਾ ਸੀ। ਰਾਜਧਾਨੀ ਦਿੱਲੀ ਵਿਖੇ ਕਲਰਕੀ ਕਰਦਿਆਂ ਉਹਦੀ ਉਮਰ ਪਾਰ ਹੋ ਚੱਲੀ ਸੀ। ਰੋਜ਼ ਸਵੇਰੇ ਸ਼ਾਮ ਉਸਦੀ ਬੱਸ ਇੰਡੀਆ ਗੇਟ ਤੋਂ ਲੰਘਦੀ ਤਾਂ ਪੁਰਾਣੀਆਂ ਯਾਦਾਂ ਮਨ ਦੇ ਹਨੇਰ 'ਚ ਟਹਿਟਹਿਣਿਆਂ ਵਾਂਗ ਜਗਣ ਬੁੱਝਣ ਕਰਦੀਆਂ। ਅੱਜ ਤੋਂ 30 ਵਰ੍ਹੇ ਪਹਿਲਾਂ ਡਾਢਾ ਪ੍ਰਸੰਨ ਉਹ ਸਰਕਾਰੀ ਨੌਕਰੀ ਲਈ ਚੁਣੇ ਜਾਣ ਉਪਰੰਤ ਦਿੱਲੀ ਆਇਆ ਸੀ। ਬੋਟ ਕਲੱਬ ਵਿਖੇ ਚਮਕਦੀਆਂ ਪੁਸ਼ਾਕਾਂ ਪਾਈ ਪਰਿਵਾਰਾਂ ਸਮੇਤ ਘੁੰਮਦਿਆਂ ਜਾਂ ਕਨਾਟ ਪਲੇਸ ਵਿਖੇ ਖਰੀਦਦਾਰੀ ਕਰਦੇ ਲੋਕਾਂ ਦੇ ਹੱਸਦੇ ਖਿੜੇ ਚਿਹਰੇ ਵੇਖਦਾ ਸੋਚਦਾ ਉਹ ਵੀ ਪਰਿਵਾਰ ਨੂੰ ਦਿੱਲੀ ਲੈ ਆਏਗਾ ਅਤੇ ਇਹਨਾਂ ਸਭਨਾਂ ਥਾਵਾਂ 'ਤੇ ਘੁੰਮਾਏਗਾ, ਉਹਨਾਂ ਦੇ ਚਾਅ ਮਲਾਰ ਪੂਰੇ ਕਰੇਗਾ, ਬੱਚਿਆਂ ਨੂੰ ਵਧੀਆ ਸਕੂਲ ਵਿੱਚ ਪੜ੍ਹਾਏਗਾ। ਪਰ ਭੋਲਾ ਸੱਚੀਓਂ ਭੋਲਾ ਸੀ, ਸਿੱਧਾ ਸਾਊ ਮਾਨਸ। ਪਰਿਵਾਰ ਨੂੰ ਇੱਥੇ ਚਲੋ ਲੈ ਤਾਂ ਆਏਗਾ ਪਰ ਵਸਾਏਗਾ ਕਿੱਥੇ? ਮਹਾਂਨਗਰ ਦੀ ਕੌੜੀ ਹਕੀਕਤ ਹੌਲੀ ਹੌਲੀ ਉਹਦੇ ਅੱਗੇ ਸਪਸ਼ਟ ਹੁੰਦੀ ਗਈ। ਲੋਕ ਕੁਰਬਲ ਕੁਰਬਲ ਕੀੜਿਆਂ ਵਾਂਗ ਤੁਰੇ ਫਿਰਦੇ, ਬੱਸਾਂ 'ਚ ਰੁਲਦੇ, ਦਫ਼ਤਰਾਂ 'ਚ ਖਿੱਚਦੇ, ਆਪਣੇ ਕੰਮ ਧੰਦੇ ਨਿਬੇੜ, ਭੀੜ ਦਾ ਕਾਲਾ ਸਮੁੰਦਰ ਪਾਰ ਕਰ ਸ਼ਾਮ ਨੂੰ ਥੱਕੇ ਟੁੱਟੇ ਘਰ ਪਹੁੰਚਦੇ। ਦੋ ਰੋਟੀਆਂ ਝੁਲਸ ਕੇ ਘੁਰਨਿਆਂ ਜਿਹੇ ਕਮਰਿਆਂ 'ਚ ਬਿਸਤਰਿਆਂ 'ਤੇ ਜਾ ਪੈਂਦੇ, ਅਗਲੇ ਦਿਨ ਬੜਬੜਾਉਂਦੇ ਉੱਠਦੇ ਅਤੇ ਫਿਰ ਮਸ਼ੀਨ ਵਾਂਗ ਨੱਸਣ ਭੱਜਣ ਲੱਗਦੇ। ਹਰ ਨਵਾਂ ਦਿਨ ਉਹਨਾਂ ਲਈ ਇੱਕ ਨਵਾਂ ਯੁੱਧ ਸੀ ਜਿਸ ਨੂੰ ਉਹ ਡਰੇ ਡਰੇ ਖਿਜੇ ਖਿਜੇ ਬੇਵਸੀ ਜਿਹੀ ਨਾਲ ਲੜਦੇ। ਦੋ ਮਹੀਨੇ ਦੀ ਜ਼ੋਰਦਾਰ ਮੁਸ਼ੱਕਤ ਤੋਂ ਬਾਅਦ ਦਫ਼ਤਰ ਤੋਂ 25-30 ਕਿਲੋਮੀਟਰ ਦੂਰ ਕਿਸੇ ਕੱਚੀ ਕਲੋਨੀ 'ਚ ਉਹਨੂੰ ਦੋ ਖੁੱਡੇ ਜਿਹੇ ਕਿਰਾਏ 'ਤੇ ਮਿਲੇ ਜਿਨ੍ਹਾਂ 'ਚ ਮੰਜੀ ਡਾਹ ਕੇ ਖਲੋਤਿਆਂ ਸਿਰ ਛੱਤ 'ਚ ਵੱਜਦਾ ਸੀ। ਰੱਬ ਰੱਬ ਕਰਦਾ ਉਹ ਪਰਿਵਾਰ ਨੂੰ ਦਿੱਲੀ ਲੈ ਆਇਆ। ਆਸ ਪਾਸ ਕੋਈ ਬੁਲਾਉਣ ਚਲਾਉਣ ਮਿਲ ਵਰਤਣ ਵਾਲਾ ਨਹੀਂ ਸੀ ਦਿਸਦਾ। ਰਾਤ ਖੁੱਡਿਆਂ 'ਚ ਪਏ ਡੱਕੇ ਰਹਿੰਦੇ, ਖੁਰਾਕ ਮਾੜੀ ਅਤੇ ਮਹਿੰਗੀ ਸੀ। ਚੌਥੇ ਕੁ ਦਿਨ ਅੱਧੀ ਰਾਤ ਨਿੱਕੀ ਕੁੜੀ ਦੇ ਢਿੱਡ 'ਚ ਤਿੱਖਾ ਸੂਲ ਉੱਠਿਆ ਤਾਂ ਜਵੈਣ ਦੀ ਚੂੰਡੀ ਮੰਗਣ ਜਾਂ ਕਿਸੇ ਡਾਕਟਰ ਬਾਰੇ ਪਤਾ ਕਰਨ ਲਈ ਉਸ ਨਾਲ ਦੇ ਗੁਆਂਢੀ ਦਾ ਜਾ ਬੂਹਾ ਖੜਕਾਇਆ। ਫਿਰ ਦੂਜਾ, ਤੀਜਾ, ਚੌਥਾ, ਸਾਰੀ ਰਾਤ ਭੋਲਾਨਾਥ ਪੂਰੀ ਕਲੋਨੀ ਦੇ ਬਾਰ ਭੰਨ ਦਾ ਹਲਕਾਣ ਹੋ ਗਿਆ, ਪਰ ਯੱਕ ਸਰਦ ਲੋਹੇ ਦੇ ਦਰਵਾਜ਼ੇ ਉਸ ਨੂੰ ਠੰਡੀਆਂ ਨਿਰਮੋਹੀ ਨਜ਼ਰਾਂ ਨਾਲ ਤੱਕਦੇ ਰਹੇ। ਉਸ ਰਾਤ ਭੋਲਾਨਾਥ ਨੇ ਨਿਸ਼ਚਾ ਕੀਤਾ, ਉਹ ਦਿੱਲੀ ਨਹੀਂ ਰਹੇਗਾ, ਪਿੰਡ ਪਰਤ ਜਾਏਗਾ। ਪਿੰਡ ਪੈਰੀ ਕੰਡਾ ਚੁਭਣ 'ਤੇ ਜਿੱਥੇ ਪੂਰਾ ਪਿੰਡ ਪੀੜ ਨਾਲ ਹਲੂਣਿਆ ਜਾਂਦਾ ਸੀ, ਪਿੰਡ ਜਿੱਥੇ ਅੱਖੀਆਂ 'ਚ ਮੋਹ ਦਾ ਸੇਕ ਮਗਦਾ, ਗੱਲਾਂ 'ਚੋਂ ਆਪਣਾ ਆਪੇ ਦੀ ਮਹਿਕ ਉੱਠਦੀ ਸੀ, ਲਾਲਚ, ਝੂਠ, ਵਲ ਫਰੇਬ, ਸਵਾਰਥ ਓਪਰੇਪਣ ਦੀ ਥਾਂ ਜਿੱਥੇ ਆਪਣੇਪਣ, ਨਿਸਵਾਰਥਤਾ ਅਤੇ ਦੁਵੱਲੇ ਭਰੋਸੇ ਦਾ ਪਰਤਾਉ ਸੀ। ਕੁਛ ਦਿਨਾਂ ਬਾਅਦ ਉਹ ਪਰਿਵਾਰ ਨੂੰ ਦਿੱਲੀ ਘੁੰਮਾਉਣ ਲੈ ਗਿਆ ਤਾਂ ਮਹਾਂਨਗਰ ਬਾਰੇ ਉਹਦੇ ਹੋਰ ਕਈ ਭਰਮ ਟੁੱਟੇ। ਜਿੱਥੇ ਬੰਦੇ ਦੀ ਪਛਾਣ ਉਹਦਾ ਸਮਾਜਿਕ ਰੁਤਬਾ, ਅਹੁਦਾ, ਕਾਰ ਕੋਠੀ, ਬੈਂਕ ਬੈਲੈਂਸ ਨਾਲ ਹੁੰਦਾ ਸੀ। ਪਰਿਵਾਰ ਸਮੇਤ ਦਿੱਲੀ ਘੁੰਮਣ ਗਿਆ, ਬੱਸਾਂ 'ਚ ਧੱਕੇ ਖਾਂਦਾ, ਮਿੱਧ ਦਾ ਮਧਾਉਂਦਾ, ਪੂਰੀ ਤਨਖਾਹ ਦੀ ਜੇਬ ਕਟਾ ਕੇ ਗਲਤ ਬੱਸ 'ਚ ਸਵਾਰ ਹੋ ਕਿਤੇ ਦਾ ਕਿਤੇ ਪਹੁੰਚ ਗਿਆ। ਬਦ ਹਵਾਸ ਪਤਨੀ ਅਤੇ ਬੱਚਿਆਂ ਸਮੇਤ ਵਾਹੋਦਾਹੀ ਤੁਰੀ ਜਾ ਰਹੀ ਅੰਨੀ ਭੀੜ ਅਤੇ ਆਵਾਜਾਈ ਵੱਲ ਝਾਕਦਾ ਕਿ ਕਿਸੇ ਤੋਂ ਆਪਣੇ ਘਰ ਦਾ ਰਾਹ ਪੁੱਛ ਸਕੇ, ਪਰ ਉੱਥੇ ਤਾਂ ਭੀੜ ਸੀ। ਇਹ ਭੋਲਾਨਾਥ ਜਾਂ ਉਹਦਾ ਪਰਿਵਾਰ ਜਾਣਦਾ ਸੀ ਜਾਂ ਫਿਰ ਉਹਨਾਂ ਦਾ ਰੱਬ ਕਿ ਕਿੰਜ ਅੱਧੀ ਰਾਤ ਚੀਸਾਂ ਮਾਰਦੇ ਸਰੀਰਾਂ ਨਾਲ ਉਹ ਆਪਣੇ ਖੁੱਡਿਆਂ 'ਚ ਵਾਪਸ ਪਰਤੇ। ਉਹ ਇੱਥੇ ਨਹੀਂ ਰਹੇਗਾ, ਪਿੰਡ ਵਾਪਸ ਚਲਾ ਜਾਏਗਾ। ਉਸ ਫਿਰ ਆਪਣਾ ਨਿਸ਼ਚਾ ਦੁਹਰਾਇਆ, ਪਰ ਜਿਵੇਂ ਕਿ ਭੋਲਾ ਭੋਲਾ ਹੀ ਸੀ, ਪਿੰਡ ਚਲੇ ਜਾਣ ਦਾ ਉਸ ਦਾ ਸੁਪਨਾ ਸੁਪਨਾ ਹੀ ਰਿਹਾ। ਹੌਲੀ ਹੌਲੀ ਅਚੇਤ ਹੀ ਉਹਦੇ ਖਾਨੇ ਪੈ ਗਈ ਕਿ ਉਹ ਮਹਾਂਨਗਰ ਵਿੱਚ ਆਪਣੀ ਮਰਜ਼ੀ ਨਾਲ ਆ ਤਾਂ ਭਾਵੇਂ ਗਿਆ ਪਰ ਜਾ ਨਹੀਂ ਸਕਦਾ। ਇਹ ਕੰਮ ਇੰਨਾ ਸੌਖਾ ਨਹੀਂ ਸੀ ਜਿੰਨਾ ਉਹ ਸਮਝੀ ਬੈਠਾ ਸੀ। ਖਿੱਚਾ ਧਰੋਈ 'ਚ ਪਤਾ ਨਹੀਂ ਕਦ ਕਿੰਨੇ ਵਰ੍ਹੇ ਪਾਰ ਹੋ ਗਏ ਅਤੇ ਜਿਵੇਂ ਕਿ ਹੋਣਾ ਹੀ ਸੀ, ਹੌਲੀ ਹੌਲੀ ਉਸ ਆਪਣੀ ਹੋਣੀ ਨਾਲ ਸਮਝੌਤਾ ਕਰ ਲਿਆ। ਪਤਾ ਨਹੀਂ ਕਦੋਂ ਅਤੇ ਕਿੰਝ ਜੀਵਨ

ਬਾਰੇ ਉਸ ਦੀ ਸਹਿਜ ਉਤਸੁਕਤਾ ਦਿਲਚਸਪੀ ਮਰਦੀ ਗਈ। ਉਸ ਦੇ ਸ਼ੌਕ ਮਿੱਟੀ ਹੋ ਗਏ। ਮਹਾਂਨਗਰ 'ਚ ਟਿਕੇ ਰਹਿਣ ਲਈ ਉਹਨੂੰ ਬਾਕੀਆਂ ਵਾਂਗ ਚੂਹਾ ਦੌੜ 'ਚ ਸ਼ਾਮਲ ਹੋਣਾ ਪਿਆ। ਚਾਰ ਰੋਟੀਆਂ ਅਖਬਾਰ 'ਚ ਬਲੇਟ, ਕੰਟੀਨ ਤੋਂ ਸਬਜ਼ੀ ਅਤੇ ਬੱਸ ਦੇ ਕਿਰਾਏ ਲਈ ਪੈਸੇ ਜੇਬ 'ਚ ਪਾਈ, ਉਹ ਸਵੇਰ ਸਾਰ ਘਰੋਂ ਨਿਕਲਦਾ। 8 ਘੰਟੇ ਦਫ਼ਤਰ, 2 ਘੰਟੇ ਵਕੀਲ ਕੋਲ ਓਵਰ ਟਾਈਮ ਲਾ ਕੇ ਚਮਗਿੱਦੜਾਂ ਵਾਂਗ ਬੱਸ 'ਚ ਲਟਕਿਆ। ਘਰ ਦਾ ਨਿਕਸੋ ਖਰੀਦ ਥਕਾਵਟ ਨਾਲ ਚੂਰ ਗਈ ਰਾਤ ਘਰ ਪਹੁੰਚ, ਰੋਟੀ ਦੀਆਂ 2 ਬੁਰਕੀਆਂ ਸੁੱਟ ਨਡਾਲ ਪੈ ਜਾਂਦਾ। ਅਗਲਾ ਦਿਨ ਦੈਂਤ ਵਾਂਗ ਜਬਾੜੇ ਪਾੜੀ ਉਹਦੇ ਸਾਹਮਣੇ ਖੜ੍ਹਾ ਹੁੰਦਾ। ਹੁਣ ਉਹ ਭਰਵੇਂ ਜੁੱਸੇ ਦਰਸ਼ਨੀ ਦਿੱਖ ਵਾਲਾ ਭੋਲਾ ਨਹੀਂ ਸੀ ਰਿਹਾ। ਪਿੰਡ 'ਚ ਕੌਡੀ ਪਾਉਂਦਾ ਜੋ ਵਿਰੋਧੀ ਖਿਡਾਰੀਆਂ ਨੂੰ ਲਾਗੇ ਨਹੀਂ ਸੀ ਖਹਿਣ ਦਿੰਦਾ। ਮਹਾਂਨਗਰ ਨੇ ਛੇਤੀ ਹੀ ਕਤਰ ਕੁਤਰ ਕੇ ਉਹਨੂੰ ਆਪਣੇ ਮੇਚ ਦਾ ਕਰ ਲਿਆ। ਧੂੜ ਫੱਕਦਾ ਉਹ ਦਮੇ ਦਾ ਮਰੀਜ਼ ਹੋ ਗਿਆ। ਦਫ਼ਤਰ ਟਾਈਪ ਮਸ਼ੀਨ ਕੁੱਟਦਿਆਂ, ਬੱਸਾਂ ਦੀ ਉਡੀਕ 'ਚ ਨਜ਼ਰ ਲਾਈ ਖੜੋਤਿਆਂ ਉਹਦੀਆਂ ਅੱਖਾਂ 'ਤੇ ਮੋਟੇ ਸ਼ੀਸ਼ੇ ਵਾਲੀਆਂ ਐਨਕਾਂ ਲੱਗ ਗਈਆਂ, ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝਦਾ। ਮਹਾਂਨਗਰ ਗੜੁੱਪ ਕਰਕੇ ਉਸ ਨੂੰ ਨਿਗਲ ਗਿਆ ਸੀ ਅਤੇ ਹੁਣ ਉਹ ਹੌਲੀ ਹੌਲੀ ਹਜ਼ਮ ਹੋ ਰਿਹਾ ਸੀ। ਮਹਾਂਨਗਰ ਦੇ ਗਦੀ ਗੇੜ ਵਿੱਚ ਪੈ ਕੇ ਭੋਲਾ ਨਾਥ ਦੀ ਜ਼ਿੰਦਗੀ ਨਿਤਾਣੀ ਜ਼ਰੂਰ ਹੋ ਗਈ ਸੀ, ਪਰ ਦਿਲ ਦਾ ਸੁੱਖ ਚੈਨ ਬਣਾਈ ਰੱਖਣ ਦਾ ਉਹ ਹਰ ਹੀਲਾ ਕਰਦਾ। ਘਰ ਵਾਲੀ ਸੁਗੜ ਸਿਆਣੀ ਸੀ, 10-9 'ਚ ਹੀ ਘਰ ਦਾ ਬੁੱਤਾ ਸਾਰ ਦਿੰਦੀ। ਭੋਲਾ ਨਾਥ ਖੁਦ ਹਰ ਵੇਲੇ ਜੂਲੇ ਹੇਠ ਸਿਰ ਦੇਣ ਨੂੰ ਤਿਆਰ ਰਹਿੰਦਾ, ਹੱਡ ਭਣਵੀਂ ਮਿਹਨਤ ਕਰਦਾ, ਪਰ ਮਹਾਂਨਗਰ ਦੀ ਮਹਿੰਗਾਈ ਕਾਰਨ ਘਰ ਖਿੱਚਾ ਧਰੂਈ ਨਾਲ ਹੀ ਚੱਲਦਾ। ਤੰਗੀ ਤੁਰਸ਼ੀ ਦੇ ਦਿਨ ਵੇਖਣ ਨੂੰ ਮਿਲਦੇ, ਤਿੰਨਾਂ 'ਚੋਂ ਇੱਕ ਧੀ ਦੇ ਉਸ ਔਖੇ ਸੌਖੇ ਕਾਜ ਰਚਾਏ। ਹੁਣ ਜਦ ਪਿਛਲਾ ਕਰਜ਼ਾ ਸਿਰ 'ਤੇ ਸੀ ਅਤੇ ਉਹਦਾ ਦਫ਼ਤਰ ਦੇ ਫੰਡ ਵਾਲਾ ਖਾਤਾ ਖਾਲੀ ਸੀ, ਉਹ ਪਾਟ ਕੇ ਟਿਕਣ 'ਤੇ ਆਏ ਆਪਣੇ ਕਮੀਜ਼ ਦੇ ਕਾਲਰ, ਬੂਟਾਂ ਹੇਠਲੀਆਂ ਮੋਰੀਆਂ, ਘਰਵਾਲੀ ਦੇ ਤੋਪੇ ਲਾਲਾ ਪਾਏ ਘਸੇ ਸੂਟ, ਮੁੰਡੇ ਦੇ ਕਾਲਜ ਦੀ ਦੇਣ ਵਾਲੀ ਫੀਸ ਨੂੰ ਕਿਤੇ ਨਾ ਕਿਤੇ ਅਣਡਿੱਠ ਕਰ ਵੀ ਦਿੰਦਾ, ਪਰ ਕੋਠੇ ਜਿੱਡੀਆਂ ਜਵਾਨ ਧੀਆਂ ਅੱਧੀ ਅੱਧੀ ਰਾਤ ਦੇ ਸੁਪਨਿਆਂ 'ਚ ਆਣ ਖੇਰੂ ਪਾਉਂਦੀਆਂ ਅਤੇ ਭੋਲਾ ਨਾਥ ਦੀਆਂ ਰਾਤਾਂ ਬਰੜਾਉਂਦਿਆਂ ਲੰਘਦੀਆਂ। ਪਰ ਇਹਨਾਂ ਸਭ ਕਸੂਤੀਆਂ ਸਥਿਤੀਆਂ ਦੇ ਬਾਵਜੂਦ ਸੱਚਾਈ, ਇਮਾਨਦਾਰੀ, ਮਿਹਨਤ, ਹਲੀਮੀ, ਸਬਰ, ਸੰਤੋਖ ਦੀਆਂ ਆਪਣੀਆਂ ਜੱਦੀ ਕਦਰਾਂ ਕੀਮਤਾਂ 'ਤੇ ਉਹ ਨਿੱਠ ਕੇ ਪਹਿਰਾ ਦਿੰਦਾ। ਭਾਵੇਂ ਆਪਣੇ ਇਸੇ ਵਤੀਰੇ ਬਦਲੇ ਉਹ ਕਈ ਵਾਰ ਦਫ਼ਤਰ ਦੇ ਬਾਹਰ ਠਿੱਠ ਦਾ ਪਾਤਰ ਵੀ ਬਣਦਾ, ਪਰ ਇੰਜ ਦਾ ਹੀ ਉਹ ਪਲਿਆ ਬਣਿਆ ਸੀ। ਜੀਵਨ ਆਪਣੀ ਤੁਰੇ ਤੁਰਿਆ ਜਾ ਰਿਹਾ ਸੀ। ਭੋਲਾ ਨਾਥ ਆਪਣੀ ਜੀਵਨ ਤੋਂ ਖੁਸ਼ ਨਹੀਂ ਤਾਂ ਨਾਰਾਜ਼ ਵੀ ਨਹੀਂ ਸੀ, ਪਰ ਅੱਜ ਇੱਕ ਗੁੱਟ ਘੜੀ ਨਾ ਲੈਣ ਦੇ ਬਦਲੇ ਮੁੰਡੇ ਤੋਂ ਇੰਜ ਮਿਲੀ ਦੁਰਕਾਰ ਅਤੇ ਉਹਦੇ ਘਰ ਛੱਡ ਕੇ ਨਿਕਲ ਜਾਣ ਦੀ ਸਵੇਰ ਸਾਰ ਵਾਪਰੀ ਘਟਨਾ ਨੇ ਭੋਲਾ ਨਾਥ ਦੇ ਪੈਰ ਜੜੋਂ ਖੇਡ ਦਿੱਤੇ। ਉਹ ਅੰਦਰ ਤੱਕ ਹਲੂਣਿਆ ਗਿਆ। ਦਫ਼ਤਰ ਕਮਰੇ 'ਚ ਬੈਠਾ ਅੰਨੇਵਾਹ ਉਹ ਮਸ਼ੀਨ ਕੁੱਟਦਾ ਜਾ ਰਿਹਾ। ਹੱਥਲਾ ਕੰਮ ਪੂਰਾ ਹੋਣ 'ਤੇ ਟਾਈਪ ਕੀਤੇ ਪੰਨੇ ਫਾਈਲ 'ਚ ਰੱਖ ਉਹ DD ਮਿਸਟਰ ਵਰਮਾ ਦੇ ਕਮਰੇ 'ਚ ਜਾ ਵੜਿਆ ਅਤੇ ਫਾਈਲ ਉਹਦੇ ਹੱਥ ਜਾ ਫੜਾਈ। ਡੂ ਵਨ ਥਿੰਗ ਮਿਸਟਰ ਭੋਲਾ ਨਾਥ, ਕੱਲ੍ਹ ਸ਼ਾਮ ਇੱਕ ਫਾਈਲ ਕਲੀਅਰ ਕੀਤੀ ਸੀ ਡਾਇਰੈਕਟਰ ਸਾਹਿਬ ਨੇ ਅਤੇ ਉਹਦੀ ਰਿਪਲਾਈ ਦਾ ਡਰਾਫਟ ਬਣਾ ਕੇ ਰੱਖਿਆ ਸੀ ਉਹਨਾਂ ਦੇ ਕੈਬਿਨ 'ਚ, ਮੈਂ ਅਪਰੂਵ ਹੋ ਚੁੱਕਾ, ਤੁਸੀਂ ਉਹਨਾਂ ਦੇ ਕੈਬਿਨ ਤੋਂ ਡਰਾਫਟ ਲਓ ਅਤੇ ਟਾਈਪ 'ਤੇ ਚੜਾ ਦਿਓ। ਭੋਲਾ ਨਾਥ ਚੁੱਪ ਚੁਪੀਤਾ ਮੂੰਹ ਚੱਕ ਕੇ ਡਾਇਰੈਕਟਰ ਸਾਹਿਬ ਦੇ ਕੈਬਿਨ ਵੱਲ ਤੁਰ ਪਿਆ। ਉਸ ਅੰਦਰਲਾ ਘਮਸਾਨ ਉਂਝੀ ਜਾਰੀ ਸੀ। ਕੈਬਿਨ 'ਚ ਦਾਖਲ ਉਹ ਸਾਹਮਣੇ ਪਈ ਖਰੜੇ ਵਾਲੀ ਫਾਈਲ ਚੁੱਕੀ, ਹੇਠਾਂ ਇੱਕ ਸੁਨਹਿਰੀ ਚੇਨ ਵਾਲੀ ਘੜੀ ਅਤੇ ਨਿੱਕਾ ਜਿਹਾ ਚਮਕਦਾ ਵਿਦੇਸ਼ੀ ਆਈਪੌਡ ਚਮਕ ਰਹੇ ਸਨ। ਭੋਲਾ ਨਾਥ ਖਰੜੇ ਵਾਲੀ ਫਾਈਲ ਚੁੱਕ ਕੇ ਮੁੜਨ ਲੱਗਾ ਸੀ। ਅਚਾਨਕ ਉਹਦੇ ਪੈਰ ਜੜ ਹੋ ਗਏ। ਸਮਾਂ ਜਿਵੇਂ ਰੁਕ ਗਿਆ। ਕਿਸੇ ਅਦਿੱਖ ਤਾਕਤ ਦਾ ਬੰਨਿਆ ਭੋਲਾ ਨਾਥ ਸੁੱਤੇ ਸਿੱਧ ਅੱਗੇ ਵਧਿਆ, ਜਿਵੇਂ ਆਪਣੇ ਤੋਂ ਨਿਗਾਹ ਬਚਾਉਂਦਿਆਂ ਉਸ ਦੋਹਾਂ ਵਸਤਾਂ ਚੁੱਕ ਕੇ ਛੇਤੀ ਨਾਲ ਜੈਕਟ ਦੀ ਅੰਦਰਲੀ ਜੇਬ 'ਚ ਪਾ ਲਈਆਂ। ਕੈਬਿਨ ਤੋਂ ਬਾਹਰ ਨਿਕਲਦਿਆਂ ਮੁੜਕੋ ਮੁੜਕੀ ਹੋ ਗਿਆ ਸੀ। ਸਾਹਮਣੇ ਚਪੜਾਸੀ ਰਾਮਨਾਥ ਆਉਂਦਾ ਦਿਸਿਆ। ਉਸ ਹੱਥ ਫਾਈਲ ਫੜਾ ਆਪਣੇ ਟੇਬਲ 'ਤੇ ਰੱਖਣ ਲਈ ਆਖ ਉਹ ਤੇਜ਼ੀ ਨਾਲ ਬਾਹਰਲੇ ਗੇਟ ਵੱਲ ਤੁਰ ਪਿਆ। ਉਸ ਦੀ ਚਾਲ ਪ੍ਰਤੱਖ ਤੌਰ 'ਤੇ ਖਿੜਕੀ ਪਈ ਸੀ। ਬੱਸ ਸਟੈਂਡ 'ਤੇ ਖਲੋਤਿਆਂ ਉਹਦੀ ਹਾਲਤ ਹੋਰ ਮਾੜੀ ਹੁੰਦੀ ਗਈ। ਚੋਰਾਂ ਵਾਂਗ ਆਲੇ ਦੁਆਲੇ ਝਾਕਦਾ ਆਪਣੀ ਜੈਕਟ ਵਾਰ ਵਾਰ ਹੇਠਾਂ ਕਰੀ ਜਾਂਦਾ। ਬੱਸ 'ਚ ਚੜ੍ਹ ਕੇ ਖਲੋਤਿਆਂ ਉਹਨੂੰ ਲੱਗਾ ਸਾਰੀਆਂ ਸਵਾਰੀਆਂ ਦੀਆਂ ਅੱਖਾਂ ਉਸ 'ਤੇ ਕੇਂਦਰਿਤ ਨੇ। ਬੱਸ ਤੋਂ ਉਤਰ ਕੇ ਘਰ ਦੀ ਗਲੀ ਨੇੜੇ ਪਹੁੰਚਦਿਆਂ ਉਹਦੀ ਚਾਲ ਤੁਰੰਤ 'ਤੇ ਨੱਸਣ ਦੇ ਵਿਚਕਾਰ ਕਿਤੇ ਸੀ। ਘਰ 'ਚ ਵੜਦੇ ਅੰਦਰੋਂ ਕੁੰਡੀ ਲਾਓ ਸਭ ਤੋਂ ਪਿਛਲੇ ਕਮਰੇ ਜਾ ਵੜਿਆ। ਵੱਡਾ ਸੰਦੂਕ ਖੋਲ੍ਹ, ਦੋਵੇਂ ਚੀਜ਼ਾਂ ਕੱਪੜੇ ਲੱਤੇ ਹੇਠ ਲੁਕਾ ਕੇ ਬਾਹਰ ਕਮਰੇ ਮੰਜੇ 'ਤੇ ਆਣ ਪਿਆ। ਉਸ ਦੀ ਉੱਡੀ ਰੰਗਤ 'ਤੇ ਵੱਧ ਹਵਾਸੀ ਵੇਖ ਘਰਵਾਲੀ ਨੇ ਇਹੀ ਅੰਦਾਜ਼ਾ ਲਾਇਆ ਕਿ ਜਾਂ ਅਫਸਰ ਤੋਂ ਤਕੜੀ ਝਾੜ ਪਈ ਏ ਜਾਂ ਮੁੰਡੇ ਵਾਲਿਆਂ ਕੋਈ ਹੋਰ ਮੰਗ ਕਰ ਦਿੱਤੀ ਏ। ਦੁੱਖਾਂ ਦੇ ਫੱਟ 'ਤੇ ਹਮਦਰਦੀ ਦੀ ਮਲਮਕਾਰ ਗਰ ਰਹਿੰਦੀ ਏ। ਚੁੱਪਚਾਪ ਪੁਆਂਦੀ ਉਹਦੀਆਂ ਲੱਤਾਂ ਨਾਲ ਸਿਰ ਜੋੜ ਕੇ ਪੈ ਗਈ। ਭੋਲੇ ਦੀਆਂ ਅੱਖਾਂ ਤੋਂ ਨੀਂਦ ਪਰ ਕੋਹਾਂ ਦੂਰ ਸੀ। ਉਸ ਦਾ ਜੀ ਕੀਤਾ ਘਰਵਾਲੀ ਨਾਲ ਪੂਰੀ ਗੱਲ ਸਾਂਝੀ ਕਰੇ, ਪਰ ਫਿਰ ਪਤਾ ਨਹੀਂ ਕਿਉਂ ਝਿਜਕ ਗਿਆ। ਕੀ ਦੱਸੇਗਾ ਅਤੇ ਉਹ ਕੀ ਯਕੀਨ ਕਰੇਗੀ। ਪੂਰੀ ਰਾਤ ਸੋਚਾਂ ਵਿੱਚ ਪਾਰ ਹੋ ਗਈ। ਸਵੇਰੇ ਬਿਸਤਰੇ ਤੋਂ ਉੱਠਦਿਆਂ ਭੋਲਾ ਨਾਥ ਨੂੰ ਤਬੀਅਤ ਢਿੱਲੀ ਮਹਿਸੂਸ ਹੋਈ। ਘਰਵਾਲੀ ਦੀ ਦਫ਼ਤਰੋਂ ਛੁੱਟੀ ਲੈਣ ਦੀ ਸਲਾਹ ਉਸ ਚੁੱਪਚਾਪ ਮੰਨ ਲਈ। ਦੁਪਹਿਰੀ ਮੰਜੇ 'ਤੇ ਪਿਆ ਆਪਣੀ ਉਧੇੜ ਬੁਣ ਵਿੱਚ ਸੀ ਕਿ ਉਹਦਾ ਰਿਟਾਇਰਡ ਕਲੀਗ ਅਤੇ ਪੁਰਾਣਾ ਮਿੱਤਰ ਬਾਲੀ ਉਹਨੂੰ ਮਿਲਣ ਆ ਗਿਆ। ਗੱਲਾਂ ਗੱਲਾਂ 'ਚ ਪਤਾ ਨਹੀਂ ਕੀ ਮਨ 'ਚ ਆਈ, ਭੋਲਾ ਨਾਥ ਨੇ ਵਿਦੇਸ਼ੀ ਆਈਪੌਡ ਵਿਕਵਾਉਣ ਦੀ ਗੱਲ ਉਸ ਨਾਲ ਛੇੜ ਦਿੱਤੀ। ਬਾਲੀ ਨੇ ਆਪਣੇ ਕਿਸੇ ਨੇੜਲੇ ਸੰਬੰਧੀ ਦਾ ਹਵਾਲਾ ਦੇ ਕੇ ਉਸਨੂੰ

0: ਮੁਤਾਬਕ ਵਾਹੁਣ ਦੀ ਤਸੱਲੀ ਵੀ ਦਿੱਤੀ। ਆਈਪੈਡ ਵੇਖਣ ਦੀ ਉਸ ਵੱਲੋਂ ਉਤਸੁਕਤਾ ਪ੍ਰਗਟਾਉਣ 'ਤੇ ਭੋਲਾ ਨਾਥ ਚੁੱਪਚਾਪ ਅੰਦਰੋਂ ਸੰਦੂਕ 'ਚੋਂ ਕੱਢ ਕੇ ਲਿਆਇਆ। ਜ਼ਰਾ ਗੌ ਨਾਲ ਆਈਪੈਡ ਨੂੰ ਤੱਕਦਿਆਂ ਬਾਲੀ ਦੇ ਮੂੰਹੋਂ ਨਿਕਲਿਆ, ਇੰਨ ਬਿੰਨ ਇੱਦਾਂ ਦਾ ਹੀ ਪੀਸ ਮੈਂ ਆਪਣੇ ਖੁਰਾਨਾ ਹੈ ਨਾ ਅਕਾਊਂਟਸ 'ਚ ਉਹਦੇ ਘਰ ਵੇਖਿਆ ਸੀ, ਇਸ ਉੱਪਰ ਪਿਆ ਨਿਸ਼ਾਨ ਵੀ ਬਿਲਕੁਲ। ਬਾਲੀ ਆਪਣੀ ਗੱਲ ਪੂਰੀ ਕਰਦਾ ਕਿ ਭੋਲਾ ਨਾਥ ਨੇ ਆਈਪੈਡ ਉਹਦੇ ਹੱਥੋਂ ਖੋਲ੍ਹਿਆ ਅਤੇ ਮਣਾ ਮੋਹੀ ਗਾਲਾਂ ਕੱਢਦਾ ਧੱਕੇ ਮਾਰਦਾ ਉਹਨੂੰ ਘਰ 'ਚੋਂ ਬਾਹਰ ਖਦੇੜਨ ਲੱਗਾ। ਹੈਰਾਨ ਪਰੇਸ਼ਾਨ ਬਾਲੀ ਬੁੜਬੁੜ ਕਰਦਾ ਉੱਥੋਂ ਚਲਿਆ ਗਿਆ। ਬਾਲੀ ਦੇ ਜਾਣ ਉਪਰੰਤ ਭੋਲਾ ਨਾਥ ਦੀ ਤਬੀਅਤ ਵਿਗੜੀ, ਉਸਨੂੰ ਤੇਜ਼ ਤਾਪ ਚੜ ਗਿਆ, ਉਸਨੇ ਢਿੱਡ ਵਿੱਚ ਤਿੱਖਾ ਸੂਲ ਉੱਠਣ ਦੀ ਸ਼ਿਕਾਇਤ ਕੀਤੀ, ਡਾਕਟਰ ਸੱਦਿਆ ਗਿਆ। ਉਸਦੇ ਪੁੱਛਣ 'ਤੇ ਭੋਲਾ ਨਾਥ ਨੂੰ ਯਾਦ ਆਇਆ ਉਹ ਕੱਲ੍ਹ ਦਾ ਪਿਸ਼ਾਬ ਨਹੀਂ ਸੀ ਗਿਆ, ਦਵਾਈਆਂ ਅਲਟਰਾਸਾਊਂਡ ਵਗੈਰਾ ਲਿਖ ਕੇ ਡਾਕਟਰ ਚਲਿਆ ਗਿਆ। ਭੋਲਾ ਨਾਥ ਦੀ ਜਿੰਦ ਅਜਾਬ 'ਚ ਆਈ ਸੀ ਪਈ, ਉਸਨੂੰ ਲੱਗੇ ਜਿਵੇਂ ਕੋਈ ਵਜ਼ਨੀ ਪੱਥਰ ਉਹਦੇ ਢਿੱਡ 'ਚ ਆਣ ਫਸੇ ਨੇ। ਮਲੱਪ ਹੋਣੇ ਆ ਤੁਹਾਡੇ ਢਿੱਡ 'ਚ, ਮੇਰੀ ਮਨੋ ਦਹੀਂ 'ਚ ਪਾ ਕੇ ਖਾਓ ਕਮੀਲਾ, ਘਰਵਾਲੀ ਨੇ ਆਖਿਆ ਤਾਂ ਭੋਲਾ ਨਾਥ ਨੂੰ ਲੱਗਾ ਜਿਵੇਂ ਸੱਚੀ ਵੱਡੇ ਵੱਡੇ ਸੱਪ ਉਹਦੇ ਢਿੱਡ 'ਚ ਬੰਨ ਪਾਈ ਬੈਠੇ ਹੋਣ। ਸਾਰੀ ਰਾਤ ਪਤਾ ਨਹੀਂ ਕੀ ਬੜਬੜਾਉਂਦਾ ਰਿਹਾ, ਤੜਕੇ ਅੱਖ ਲੱਗੀ ਤਾਂ ਸੁਪਨੇ 'ਚ ਉਸਨੇ ਆਪਣੇ ਵਿਹੜੇ 'ਚ ਦੋ ਨਾਗ ਤੁਰਦੇ ਵੇਖੇ। ਨਾਗ ਬਾਰ ਬਾਰ ਫੁੰਕਾਰੇ ਮਾਰਦੇ ਪਿਛਲੇ ਕਮਰੇ 'ਚੋਂ ਨਿਕਲਦੇ, ਉਹਨੂੰ ਡੰਗ ਮਾਰ ਕੇ ਫਿਰ ਉੱਥੇ ਜਾ ਛੇਪਣ ਹੁੰਦੇ ਅਤੇ ਫਿਰ ਉਸ ਆਪਣੇ ਆਪ ਨੂੰ ਉੱਠ ਕੇ ਪਿਛਲੇ ਕਮਰੇ 'ਚ ਦਾਖਲ ਹੁੰਦਿਆਂ ਵੇਖਿਆ। ਨਾਗ ਸੰਦੂਕ 'ਚੋਂ ਸਿਰੀਆਂ ਕੱਢੀ ਫੁੰਕਾਰੇ ਮਾਰ ਰਹੇ ਸਨ। ਭੋਲਾ ਨਾਥ ਨੇ ਉਹਨਾਂ ਨੂੰ ਫੜ ਕੇ ਪਟਾਰੀ 'ਚ ਪਾਲਿਆ, ਹੁਣ ਉਹ ਬਾਹਰ ਜੰਗਲ 'ਚ ਛੱਡਣ ਤੁਰ ਪਿਆ ਹੈ, ਹੁਣ ਉਹਦੇ ਸੱਪ ਉਹਨੇ ਬਾਹਰ ਜੰਗਲ ਵਿੱਚ ਛੱਡ ਦਿੱਤੇ ਹਨ। ਮੈਥੋਂ ਨਹੀਂ ਕੀਲ ਹੋਣੇ, ਮੈਥੋਂ ਨਹੀਂ ਕੀਲ ਹੋਣੇ ਇਹ ਨਾਗ, ਘਰਵਾਲੀ ਨੇ ਉਸਨੂੰ ਜ਼ੋਰ ਦੀ ਹਲੂਣਿਆ ਤਾਂ ਬੌਂਦ ਲਿਆ ਉੱਠ ਬੈਠਾ। ਬਿੱਜੂ ਬਣਿਆ ਬਿਟ ਬਿਟ ਉਹਨੂੰ ਵੇਖਣ ਲੱਗਾ। ਤੁਹਾਡੀ ਤਬੀਅਤ ਨਹੀਂ ਲੱਗਦੀ ਵੱਲ, ਘਰਵਾਲੀ ਨੇ ਉਹਨੂੰ ਘੋਖ ਦੀ ਨਜ਼ਰ ਵੇਖਦਿਆਂ ਕਿਹਾ। ਸੋਨੀਪਤ ਜਾਣ ਦਾ ਪ੍ਰੋਗਰਾਮ ਛੱਡ ਦਿਓ, ਆਰਾਮ ਕਰੋ। ਭੋਲਾ ਨਾਥ ਕਿੰਨਾ ਚਿਰ ਉਸਨੂੰ ਖਾਲੀ ਤੱਕਣੀ ਤੱਕਦਾ ਰਿਹਾ, ਫਿਰ ਸੋਨੀਪਤ ਦਾ ਨਾਂ ਯਾਦ ਆਉਣ 'ਤੇ ਉੱਠ ਕੇ ਤਿਆਰ ਹੋਣ ਲੱਗਾ। ਸੋਨੀਪਤ ਉਸ ਅੱਜ ਕੁੜੀ ਲਈ ਮੁੰਡਾ ਵੇਖਣ ਜਾਣਾ ਸੀ। ਤੁਰਨ ਲੱਗਿਆ ਅਚਾਨਕ ਉਹਦੇ ਮਨ ਚੌੜੀ ਆਈਪੌਡ ਅਤੇ ਵਿਦੇਸ਼ੀ ਘੜੀ ਸੰਦੂਕ 'ਚੋਂ ਕੱਢ ਉਸ ਚੁੱਪ ਚੁਪੀਤਿਆਂ ਝੋਲੇ 'ਚ ਪਾ ਲਈ, ਉਹਨਾਂ ਨੂੰ ਰਾਹ 'ਚ ਕਿਤੇ ਸੁੱਟ ਦੇਗਾ, ਉਸ ਆਪਣੇ ਆਪ ਨੂੰ ਕਿਹਾ। ਬੱਸ ਸ਼ਹਿਰ 'ਚੋਂ ਬਾਹਰ ਨਿਕਲੀ ਤਾਂ ਉਸਨੂੰ ਆਪਣਾ ਆਪ ਜ਼ਰਾ ਸੁਰਖਰੂ ਲੱਗਾ। ਚੋਰ ਤੱਕਣੀ ਨਾਲ ਆਸੇ ਪਾਸੇ ਵੱਲ ਤੱਕ ਉਹ ਸੌਲੀ ਜਿਹੀ ਝੋਲੇ ਦਾ ਮੂੰਹ ਖੋਲ੍ਹਿਆ, ਆਈਪੌਡ 'ਤੇ ਘੜੀ ਸਾਹਮਣੇ ਲਿਸ਼ਕ ਰਹੇ ਸਨ। ਉਸ ਦੋਵੇਂ ਚੀਜ਼ਾਂ ਬਾਹਰ ਕੱਢੀਆਂ, ਆਪਣਾ ਹੱਥ ਬੱਸ ਤੋਂ ਖਿੜਕੀ ਦੇ ਬਾਹਰ ਲੈ ਗਿਆ ਜਿਵੇਂ ਹੁਣੇ ਉਹਨਾਂ ਨੂੰ ਬਾਹਰ ਸੁੱਟ ਦੇਗਾ। ਬਿੰਦ ਕੁ ਬਾਅਦ ਉਹਦਾ ਹੱਥ ਵਾਪਸ ਅੰਦਰ ਆਇਆ, ਘੜੀ ਅਤੇ ਆਈਪੌਡ ਅਜੇ ਵੀ ਉਹਦੇ ਹੱਥਾਂ ਵਿੱਚ ਸਨ। ਸਵਾਰੀ ਤੋਂ ਅੱਖ ਪਹੁੰਚਾਉਂਦਿਆਂ ਉਸ ਚੋਰ ਨਜ਼ਰਾਂ ਨਾਲ ਦੋਵਾਂ ਚੀਜ਼ਾਂ ਵੱਲ ਵੇਖਿਆ, ਫਿਰ ਅਚੇਤ ਹੀ ਆਈਪੌਡ ਦਾ ਬਟਨ ਨੱਪ ਦਿੱਤਾ। ਜ਼ੋਰਦਾਰ ਪੱਛਮੀ ਸੰਗੀਤ ਬੱਸ ਵਿੱਚ ਗੂੰਜਣ ਲੱਗਾ। ਭੋਲਾ ਨਾਥ ਨੇ ਘਬਰਾ ਕੇ ਛੇਤੀ ਨਾਲ ਆਵਾਜ਼ ਬੰਦ ਕਰਕੇ ਆਸੇ ਪਾਸੇ ਵੇਖਿਆ। ਉਸ ਦੀ ਅਗਲੇਰੀ ਸੀਟ 'ਤੇ ਬੈਠੇ ਬਾਊ ਜੀ ਨਿੱਠ ਕੇ ਅਖਬਾਰ ਪੜ੍ਹਨ ਵਿੱਚ ਰੁੱਝੇ ਸਨ, ਉਹਦੇ ਨਾਲ ਬੈਠੇ ਬਜ਼ੁਰਗ ਬੈਠੇ ਬੈਠੇ ਸੌਂ ਗਏ ਸਨ। ਪਰਾਂ ਸੀਟ 'ਤੇ ਬੱਚੇ ਤਾਕੀ ਤੋਂ ਬਾਹਰ ਝਾਕ ਰਹੇ ਸਨ, ਡਰਾਈਵਰ ਬੱਸ ਭਜਾਈ ਲਈ ਜਾ ਰਿਹਾ ਸੀ। ਭੋਲਾ ਨਾਥ ਨੂੰ ਲੱਗਾ ਉਹ ਫਜੂਲ ਹੀ ਘਬਰਾਈ ਜਾ ਰਿਹਾ, ਜਿਵੇਂ ਕਿਸੇ ਸ਼ਕਤੀ ਦੇ ਅਸਰ ਹੇਠ ਅਚੇਤ ਹੀ ਉਹ ਸੁਨਹਿਰੀ ਘੜੀ ਨੂੰ ਆਪਣੇ ਗੁੱਟ 'ਤੇ ਬੰਨ ਲਿਆ। ਬਾਰੀ 'ਚੋਂ ਸਿਰ ਬਾਹਰ ਕੱਢ ਆਈਪੌਡ ਦਾ ਸੰਗੀਤ ਸੁਣਨ ਲੱਗਾ, ਵਿੱਚੇ ਵਿੱਚ ਗੁੱਟ 'ਤੇ ਬੰਨੀ ਘੜੀ 'ਤੇ ਨਜ਼ਰ ਮਾਰ ਲੈਂਦਾ। ਉਸ ਠੰਡੀ ਹਵਾ ਦੇ ਸੀਤ ਬੁੱਲਿਆਂ ਨੂੰ ਆਪਣੀ ਪਿੱਠ 'ਤੇ ਮਹਿਸੂਸ ਕੀਤਾ, ਸਭ ਬਹੁਤ ਚੰਗਾ ਚੰਗਾ ਲੱਗ ਰਿਹਾ ਸੀ। ਸੋਨੀਪਤ ਬੱਸ ਅੱਡੇ 'ਤੇ ਪਹੁੰਚ ਭੋਲਾ ਨਾਥ ਮੁੰਡੇ ਵਾਲਿਆਂ ਵੱਲ ਜਾਣ ਲਈ ਰਿਕਸ਼ਾ ਲੈਣ ਵਾਸਤੇ ਬਾਹਰ ਨੂੰ ਵੱਧ ਰਿਹਾ ਸੀ। ਅਚਾਨਕ ਸੋਨੀਪਤ ਰਹਿੰਦੇ ਦਫ਼ਤਰ 'ਚ ਉਹਦੇ ਨਾਲ ਕੰਮ ਕਰਦੇ ਕੋਹਲੀ ਨੇ ਉਸਨੂੰ ਪਿੱਛੋਂ ਪਛਾਣ ਕੇ ਜ਼ੋਰ ਦੀ ਆਵਾਜ਼ ਮਾਰੀ। ਭੋਲੇ ਨਾਥ ਨੇ ਸਿਰ ਭੁਆ ਕੇ ਪਿੱਛੇ ਵੇਖਿਆ, ਉਸ 'ਤੇ ਖਾਨਿਓ ਗਈ ਜਿੱਧਰ ਵੱਲ ਮੂੰਹ ਸੀ ਉੱਧਰ ਨੂੰ ਅੰਨੇ ਵਾਹ ਭੱਜ ਪਿਆ। ਬਾਹਰ ਜੀ ਟੀ ਰੋਡ ਨੂੰ ਪਾਰ ਕਰਨ ਲਈ ਵਿਚਕਾਰ ਖੜੀ ਉੱਚੀ ਬੰਨੀ ਨੂੰ ਟੱਪਦਿਆਂ ਉਹ ਠੇਡਾ ਖਾ ਕੇ ਚੌਫਾਲ ਸੜਕ 'ਤੇ ਜਾ ਪਿਆ। ਇਸ ਤੋਂ ਪਹਿਲਾਂ ਕਿ ਕੋਈ ਸਮਝਦਾ, ਪਿੱਛੋਂ ਆਉਂਦੇ ਤੇਜ਼ ਰਫ਼ਤਾਰ ਟਰੱਕ ਦੇ ਟਾਇਰ ਉਸ ਦੇ ਸਰੀਰ ਤੋਂ ਦੀ ਨਿਕਲ ਗਏ। ਹਥਲਾ ਝੋਲਾ ਝਟਕੇ ਨਾਲ ਪਰਾਂ ਜਾ ਡਿੱਗਾ। ਆਈਪੌਡ ਦਾ ਬਟਨ ਖੁੱਲ੍ਹਣ ਨਾਲ ਜ਼ੋਰਦਾਰ ਵਿਦੇਸ਼ੀ ਸੰਗੀਤ ਗੂੰਜਣ ਲੱਗਾ। ਘੜੀ ਦੀ ਟਿਕ ਟਿਕ ਬੰਦ ਹੋ ਚੁੱਕੀ ਸੀ।
1: ਹੁਣੇ ਤੁਸੀਂ ਰਾਜੀਵ ਕੁਮਾਰ ਸੇਠ ਹੋਰਾਂ ਤੋਂ ਉਹਨਾਂ ਦੀ ਕਹਾਣੀ ਜ਼ਹਿਰ ਸੁਣ ਰਹੇ ਸੀ, ਤੇ ਆਓ ਸੁਣਦੇ ਹਾਂ ਅਸਾਨੂੰ ਮਾਨ ਵਤਨਾਂ ਦਾ ਫਿਲਮ ਵਿੱਚੋਂ ਇਹ ਗੀਤ ਯਾਰਾ ਉਹ ਦਿਲਦਾਰਾ, ਜਿਸ ਨੂੰ ਆਵਾਜ਼ ਦਿੱਤੀ ਏ ਹਰਭਜਨ ਮਾਨ ਤੇ ਸੁਨਿਧੀ ਚੌਹਾਨ ਨੇ।

ਅਸੀਂ ਸੁਣ ਰਹੇ ਸੀ ਇਹ ਗੀਤ ਯਾਰਾ ਉਹ ਦਿਲਦਾਰਾ। ਹੁਣ ਪੇਸ਼ ਹੈ ਫਿਲਮ ਦੀਵਾ ਬਲੇ ਸਾਰੀ ਰਾਤ ਵਿੱਚੋਂ ਇਹ ਗੀਤ, ਦਮਾ ਦਮ ਮਸਤ ਕਲੰਦਰ, ਜਿਸ ਨੂੰ ਆਵਾਜ਼ ਦਿੱਤੀ ਏ ਵਿਨੋਦ ਸਹਿਗਲ ਤੇ ਸਾਥੀਆਂ ਨੇ।